0: ਕਿੱਦਾਂ ਦੀ ਗੱਲ ਚੱਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ, ਐਂਡ ਟ੍ਰਿਵਿਆ ਸ਼ਿਵਿਆ ਮੈਂ ਅੱਜ ਹਮ ਬਾਤ ਕਰ ਰਹੇ ਹੈ ਕੁਛ ਕੁਛ ਹੋਤਾ ਫਿਲਮ ਕੇ ਬਾਰੇ ਮੇਂ। ਯੇ ਜੋ ਗਾਣਾ ਆਪ ਸੁਣ ਰਹੇ ਹੈ ਨਾ, ਜਿਸ ਮੇਂ ਵੋ ਇੱਕ ਲਾਈਨ ਆਤੀ ਹੈ, ਬਹਿਕੀ ਹੈ ਨਿਗਾਹੇ ਔਰ ਬਿਖਰੇ ਹੈ ਬਾਲ, ਯੇ ਵਾਲਾ ਸਟੈਪ ਕਰਨੇ ਮੇਂ ਰਾਨੀ ਮੁਖਰਜੀ ਕੋ ਕਾਫੀ ਜ਼ਿਆਦਾ ਦਿੱਕਤ ਹੋ ਰਹੀ ਥੀ, ਕਿਉਂਕਿ ਜੋ ਉਹਨਾਂ ਨੇ ਡਰੈਸ ਪਹਿਨੀ ਥੀ ਵੋ ਕਾਫੀ ਜ਼ਿਆਦਾ ਛੋਟੀ ਸੀ ਡਰੈਸ ਥੀ, ਤੋ ਵੋ ਡਰੈਸ ਕੀ ਵਜ੍ਹਾ ਸੇ ਵੋ ਸਟੈਪ ਕਰਨੇ ਮੇਂ ਉਨਕੋ ਬਹੁਤ ਦਿੱਕਤ ਆ ਰਹੀ ਥੀ। ਔਰ ਹਮ ਸਭ ਕੋ ਪਤਾ ਹੈ ਕੁਛ ਕੁਛ ਹੋਤਾ ਮੇਂ ਵੋ ਬਾਸਕਿਟ ਬਾਲ ਵਾਲਾ ਸੀਨ, ਜੋ ਕਿ ਬਾਅਦ ਮੇਂ ਹੋਤਾ ਹੈ, ਹੈ ਨਾ, ਜਬ ਅੰਜਲੀ ਜੋ ਹੈ ਉਸਕੋ ਸਾੜੀ ਪਸੰਦ ਹੋ ਜਾਤੀ ਹੈ, ਭਾਰਤੀ ਏਕਦਮ ਪੂਰਾ ਲੁੱਕ ਮੇਂ ਆ ਜਾਤੀ ਹੈ ਵੋ, ਹੈ ਨਾ, ਤੋ ਜਬ ਯੇ ਬਾਸਕਿਟ ਬਾਲ ਵਾਲਾ ਸੀਨ ਚੱਲ ਰਹਾ ਹੋਤਾ ਹੈ ਤੋ ਉਨਕੋ ਹਾਈ ਜੰਪ ਕਰਨਾ ਹੋਤਾ ਹੈ, ਤੋ ਉਸਕੇ ਲੀਏ ਉਨ੍ਹਾਂ ਨੇ ਟ੍ਰੈਂਪਲੀਨ ਕਾ ਯੂਜ਼ ਕੀਆ ਥਾ, ਟ੍ਰੈਂਪਲੀਨ ਪੇ ਚੜ੍ਹ ਕੇ ਵੋ ਜੰਪ ਕਰਦੇ ਥੇ, ਫਿਰ ਵੀ ਯੇ ਸ਼ੂਟ ਜੋ ਥਾ ਵੋ ਆਤਾ ਥਾ। ਐਂਡ ਇਸੀ ਸੀਨ ਮੇਂ ਆਪਕੋ ਪਤਾ ਹੈ ਕਿ ਕੌਣ ਸੀਨ ਹੈ, ਜਿਸ ਮੇਂ ਅੰਜਲੀ ਕੀ ਐਸੀ ਸਾੜੀ ਉੜਤੀ ਹੈ, ਐਸੇ ਕਰਕੇ ਸੀਨ ਆਤਾ ਹੈ, ਰਾਈਟ। ਯੇ ਸਕ੍ਰਿਪਟ ਮੇਂ ਨਹੀਂ ਥਾ, ਲੇਕਿਨ ਫਾਰਾ ਖਾਨ ਨੇ ਬੋਲਾ ਕਿ ਇਸਕੋ ਥੋੜਾ ਸਾ ਫਿਲਮੀ ਬਣਾ ਦੇ, ਥੋੜਾ ਸਾ ਡਰਾਮੈਟਿਕ ਬਣਾ ਦੇ, ਤੋ ਯੇ ਸੀਨ ਜੋ ਥਾ ਵੋ ਇਸ ਮੇਂ ਐਡ ਕੀਆ ਗਿਆ ਥਾ। ਔਰ ਹਮ ਸਭ ਕੋ ਯਾਦ ਹੈ ਇਸ ਫਿਲਮ ਕਾ ਇੱਕ ਔਰ ਸੀਨ, ਵੈਸੇ ਤੋ ਸਾਰੇ ਸੀਨ ਹੀ ਯਾਦ ਆ ਰਹੇ, ਕੁਛ ਕੁਛ ਹੋਤਾ ਕਿ ਜਿਸ ਮੇਂ ਅੰਜਲੀ ਟੀਨਾ ਕੀ ਤਰ੍ਹਾਂ ਬਣਨੇ ਕੀ ਕੋਸ਼ਿਸ਼ ਕਰਤੀ ਹੈ, ਔਰ ਵੋ ਕਾਲਜ ਮੇਂ ਪਿੰਕ ਡਰੈਸ ਪਹਿਨ ਕੇ ਆਤੀ ਹੈ, ਰਾਈਟ। ਸਭ ਲੋਕ ਉਸ ਪੇ ਹੱਸਦੇ ਹੈ। ਸੋ ਸੀੜੀਓ ਪੇ ਜੋ ਕਿ ਬੈਠੇ ਹੋਤੇ ਹੈ, ਸੋ ਉਸ ਮੇਂ ਕੈਪ ਮੇਂ ਇੱਕ ਲੜਕੀ ਬੈਠੀ ਹੋਈ ਹੈ, वो है फारा खान, जो कि देख के उसको हंसती है। और फारा खान के साथ में बैठे हुए मनीष मल्होत्रा। नेक्स्ट टाइम जब आप ये मूवी देखेंगे तो आप जरूर नोटिस करना, सीढ़ियों पे मनीष मल्होत्रा और फारा खान बैठे हुए हैं। एंड उससे पहले एक सीन होता है, एक ब्लू सलवार सूट वाली लड़की सामने से गुजर के जाती है, तो वो ब्लू सलवार सूट वाली लड़की पता कौन होती है? करण जौहर की मम्मी, प्रोड्यूसर ऑफ धर्मा प्रोडक्शन, राइट। सो या, ये था आज का ट्रिविया इस फिल्म के बारे में आपके लिए। आई होप आपको अच्छा लग रहा है ये, और अच्छा नहीं लग रहा है तो वो बता देना कि क्यों नहीं लग रहा है, हम अच्छा कर देंगे, टेंशन वाली बात नहीं है। वापस दौड़ के आते हैं।
1: अब सुनिए ऑलिव का जबरदस्त है।